0: ਤੋਂ ਉਹ ਕਮੇ ਜੀਦੀ ਨੇ ਵੇਜ਼ਾ ਬੀਸ਼ਰਾ ਨਾ ਆਪਸ ਬੈਂਕ ਦੋਗੇਤੇ ਕਿਰੇ ਕੋ ਕੋਮਾਨੀ ਉਡਵਾ ਕੋਗਾ ਬੇਸ਼ਾ ਸੀ ਕੁਆਡਾ ਦੋ ਰਾ ਵੇਜ਼ਾ ਯਾਕੂ ਵੇਜ਼ਾ ਬੀਸ਼ਰਾ ਨਾ ਆਪਸ ਬਿਜ਼ਨਸ ਬੈਂਕਿੰਗ ਉਹ ਤੁਗਤਾ ਉਰੇ ਉਰਾ ਤਿਕਰੇ ਦਾ ਅੰਤੇ ਵੇ ਮੋਹਰੀ ਵਾ ਵੇਜ਼ਾ ਨਾ ਵਾ ਮੁਕਿਰਾ ਆਸੈਟ ਫਾਈਨਾਂਸਿੰਗ ਉਹ ਕੋ ਹਤ ਦੀ ਕੁਗੁਰਾ ਇਦੋ ਇਰੀ ਫਤਾ ਇਰੇ ਵੇ ਰਾ ਇਨ ਵਾਕੂ ਇਦੋ ਤਾ ਗਾਰੀ ਸੀ ਕੋ ਕੂ ਅਮਰੀਗੋ ਤੁਰਾਗੀ ਤਤ ਵਾ ਕੁਰੇਮਾ ਉਹ ਨਾ ਮਸ਼ੀਨ ਸੀ ਕੋ ਹੋਦੇ ਕ ਫੈਕਟਰੀ ਨੇ ਆਕੂ ਸ਼ੇਰੇ ਰੋ ਹੋਗਰੋ ਆਪਸਾ ਰੁਰੇ ਲੋ ਕੋ ਹੇਰੇ ਇਰੀ ਵਾਰਨ ਦੀ ਨਾ ਅਤਾਰਮੂ ਨਾ ਵਾ ਮੁਕਿਰਾ ਮੋਟਾਰੋ ਮੇਗੀ ਆਸੈਟ ਫਾਈਨਾਂਸਿੰਗ Absa, your story matters. Mawazo na mitaratara kuhodhika. Absa Bank Kenya PLC is regulated by the Central Bank of Kenya.
1: Tikafagara.
2: Nenani mutu.
1: Nakoro tikafagara. Onakafodho nyoshoge kue.
2: Hello? Tature tene kamara yangano na yangima. Teke.
1: Kabotomi
3: usio kwe. Ariamoi ni moi.